0: ਹੋਏ ਤੇ ਲੱਕੜੀ ਅੰਦਰ ਕੀੜਾ ਹੋ ਜੇਤੇ ਦਾਣੇ ਆ ਨਿੱਕੀ ਪਹਿਲਾਂ ਪਾਣੀ ਨੂੰ ਬੈਜ ਕਰਿਆ ਸਭ
1: ਸੁਧ ਕਿਉਂ ਕੇ ਸੁਧ ਕੁਵਰ ਦੋ ਨਾਲ ਕੇਵ ਨਾ ਆਪਣੇ ਗਾਣੇ ਤਾਰੇ ਦੋ ਮਰਕਾ ਦੁੱਧ ਲੋ ਵਜੇ ਵਾ ਦੁੱਧ ਕੋ ਅੱਖੀ ਸੁਧ ਕੁ ਵੇਖਣਾ ਪੱਤਰਿਆ।

0: ਨਿਸ ਕਹਿਣਾ ਕਹਿਣ ਨਾ ਜਾਏ ਸੋ ਕਰਤਾ ਕਾਦਰ ਕਰੀਮ ਦੇ ਜੀਆਂ ਰਿਸਕ ਸਵਾਗ ਸਾਹਿਬ ਕਰ ਕਮਾਵਣੀ ਤੁਰ ਛੋਡੇ ਤਿੰਨਾ ਪਾਏ ਨਾਨਕ ਕੀ ਵਾਹਰੀ ਹੋਰ ਦੂਜੀ ਨਾ ਹੀ ਜਾਏ ਸੋ ਕਰੇ ਤੁਸੇ ਜਾਏ ਸੁਧ
1: ਸਾਹਿਬ ਦੌਰ ਮੰਦਿਰ ਦਾ ਗੁਰੂ ਸਾਹਿਬ ਨੇ ਗੁਰੂ ਪੈਰ ਪਾਤਸ਼ਾਹ ਜੀ ਆਪ ਜੀ ਦੇ ਕੀਰਤਨ ਪੇਟ ਵਿੱਚ ਮੈਂ ਅਰਦਾਸ ਕਰਦੇ ਹਾਂ ਪਾਤਸ਼ਾਹ ਜੀ ਜਿਹਨਾਂ ਨੇ ਲਖਜ਼ਾਨੇ ਦੇ ਮਾਏ ਸੋ ਉਸ ਨੇ ਭਰਪੂਰ ਕਰਨਾ ਸਤਿ ਖਾਲਸਾ ਕਾਜ ਦਾਸ ਕਰਨ ਭੁੱਲਾਂ ਚ ਕੋਈ ਖਿਮਾ

0: सत्कार जो सात संगत जो जिमें मैं सवेरे भी बेनती की सी हुण फिर करदा हां कि गरीबां दे सच्चे सुचे पखी हकीकत विच जिन्हां कह सकदे हां कि निमाणे दे माण हन, निताणे दे ताण हन, न्योटियां दी ओट हन, वे वसीलियां दे वसीले हन, बेपनाहां दी पनाह हन। ਧੰਨ ਸਤਿਗੁਰੂ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਦੇ ਪ੍ਰਕਾਸ਼ ਦਿਹਾੜੇ ਦੀਆਂ ਆਪ ਸਭ ਨੂੰ ਵਧਾਈਆਂ। ਇਸ ਲਈ ਖੁਸ਼ੀ ਦਾ ਪ੍ਰਗਟਾਵਾ ਅਜ਼ਹਾਰ ਮੁਸਰਤ ਸ਼ਾਦਮਾਨ ਨੇ। ਮੈਂ ਅਰਜ਼ ਕਰਦਾ ਹਾਂ ਕਿ ਸਾਰੀ ਸੰਗਤ ਬੁਲੰਦ ਆਵਾਜ਼ੀ ਨਾਲ ਫਤਿਹ ਗਜਾਓ ਜੀ, ਵਾਹਿਗੁਰੂ ਜੀ ਕਾ
1: ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
0: ਕੁਛ ਮੇਰਾ ਤੌਖਲਾ ਦੂਰ ਕਰਨ ਵਾਸਤੇ ਇੱਕ ਵਾਰੀ ਜਿਹੜੀ ਪਿੱਛੇ ਸੰਗਤਾਂ ਬੈਠੀਆਂ ਨੇ ਉਹ ਵੀ ਕਿਰਪਾ ਕਰੋ, ਪਰ ਅਗਲੀਆਂ ਵੀ ਬੋਲੋ ਜੀ, ਵਾਹਿਗੁਰੂ ਜੀ ਕਾ ਖਾਲਸਾ,
1: ਵਾਹਿਗੁਰੂ ਜੀ ਕੀ ਫਤਿਹ।
0: ਨੀ ਦਿਲ ਅਖੀਓ ਸਦਰ ਲਾ ਲਓ, ਨਾ ਜਾੜਾ ਮੁੜ ਲਹੇ ਕੇ ਨਾ, ਐ ਦਿਲ ਅਖੀਓ ਸਦਰ ਲਾ ਲਓ, ਖਿੜੇ ਚਮਨ ਵਿਚ ਨਾਲਾ ਬਹਿੰਦਾ ਨਾ ਜਾਣਾ ਮੁੜ ਵਹੇ ਕੇ ਨਾ। ਨੀ ਦਿਲ ਅਖੀਓ ਸਦਰ ਲਾ ਲਓ, ਨਾ ਜਾਣਾ ਮੁੜ ਲਹੇ ਕੇ ਨਾ, ਇਸ ਜੀਵਨ ਦਾ ਕੀ ਪਰਿਭਾਸਾ ਆਉਂਦੀ ਰੁੱਤੇ ਰਹੇ ਕੇ ਨਾ। ਇਸ ਲਈ ਇੱਕ ਵਾਰੀ ਫਿਰ ਕਿਰਪਾ ਕਰੋ, ਉਚਾਰੋ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ। ਇਹ ਸ਼ਬਦ ਜੋ ਆਪ ਦੇ ਦਾਸ ਗਾਣ ਲੱਗੇ ਨੇ, ਮੇਰੇ ਬਹੁਤ ਹੀ ਪਰਮ ਪਿਆਰੇ ਆਦਰਯੋਗ ਸਰਦਾਰ ਹਰਜਾਪ ਸਿੰਘ ਜੀ ਔਜਲਾ ਜੀ ਨੇ ਸਵੇਰੇ

ਆ ਕੇ ਕਿਹਾ ਕਿ ਤੁਹਾਡੇ ਪਿਤਾ ਜੀ ਦੀ ਇੱਕ ਬੰਦਿਸ਼ ਹੈ ਤੇ ਉਹ ਜੇ ਸੁਣਾ ਦਿਓ ਤਾਂ ਬਹੁਤ ਅੱਛਾ ਹੋਵੇਗਾ, ਕਿਉਂਕਿ ਮੈਂ ਅੱਜ ਸ਼ਾਮ ਨੂੰ ਇੰਡੀਆ ਜਾਣਾ ਹੈ ਤੇ ਮੈਂ ਇਹ ਬਿਲਾਵਲ ਦੀ ਇਹ ਧੁਨ ਸ਼ਬਦ ਦੀਆਂ ਤੁਕਾਂ ਆਪਣੇ ਜ਼ਿਹਨ ਵਿੱਚ ਵਸਾ ਕੇ ਜਾਵਾਂਗਾ ਤਾਂ ਮੇਰੇ ਵਾਸਤੇ ਗੁਰੂ ਅੰਗ ਸੰਗ ਵਰਤਦਾ ਰਹੇਗਾ। ਮੈਂ ਕਿਹਾ ਜੀ ਬਿਲਾਵਲ ਦੀਆਂ ਤੇ ਕਈ ਬੰਦਿਸ਼ਾਂ ਸਨ ਪਿਤਾ ਜੀ ਚਾਚਾ ਦੀਆਂ, ਪਰ ਤੁਸੀਂ ਦੱਸ ਸਕਦੇ ਆ? ਔਰ ਯਕੀਨ ਕਰੋ ਸਾਧਸੰਗ ਜੀ, ਇਹਨਾਂ ਨੇ ਉਸੇ ਤਰ੍ਹਾਂ ਜਿਵੇਂ ਅਸੀਂ ਗਾਣ ਲੱਗੇ ਹਾਂ ਇਸ ਤਰ੍ਹਾਂ ਸੁਣਾ ਦਿੱਤੀ ਹੈ। ਗੱਲ ਬੜੀ ਮੌਕੇ ਦੀ ਹੈ। ਧੰਨ ਧੰਨ ਹਮਾਰੇ ਭਾਗ ਘਰ ਆਇਆ ਫਿਰ ਮੇਰਾ। ਸਾਧਸੰਗ ਸਾਰੇ ਜਣੇ ਰਸਨਾ ਪਵਿੱਤਰ ਕਰਦੇ ਹੋ ਤੋ ਕਹੋ ਜੀ, ਧੰਨ ਧੰਨ ਹਮਾਰੇ ਭਾਗ ਘਰ ਆਇਆ ਫਿਰ ਮੇਰਾ, ਸੋਹੇ ਬੰਕ ਦੁਹਾਰ ਸਗਲਾ ਮਨ ਹਰਾ। ਇਸ ਨੂੰ ਬਿਲਾਵਲ ਰਾਗ ਅੰਦਰ ਹੀ ਜਿਵੇਂ ਮੇਰੇ ਪਿਤਾ ਦੀ ਬੰਦਿਸ਼ ਹੈ ਉਹ ਸਰਵਣ ਕਰੋ ਜੀ।

ਸਾਹਿਬ ਸਾਹਿਬ ਤੂੰ ਸੱਚੋ ਸੱਚ ਵਰਤਾਇਆ ਜਿਸ ਤੂੰ ਦੇ ਤੁਮਲੇ ਸੱਚਾਂ ਤੁਸੀਂ ਸੱਚ ਕਮਾਇਆ ਸਤਿਗੁਰ ਨੇ ਸੱਚ ਪਾਇਆ ਜਿਨ ਕੇ ਹਿਰਦੇ ਸੱਚ ਵਸਾਇਆ ਮੂਰਖ

जिस गुर को सद करी नमस्कार, जिस गुर को सद जान।

ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਵਿਚੋਂ ਪੜ੍ਹ ਕੇ ਸਮਾਪਤੀ ਕਰਦਾ ਹਾਂ। ਮੇਰਾ ਮਾਲਕ ਰਾਮਤਾ ਕਰੇ, ਬੱਚਿਆਂ ਨੂੰ ਤੰਦਰੁਸਤੀਆਂ ਬਖਸ਼ਿਸ਼ ਕਰੇ, ਚੰਗੀਆਂ ਸਿਹਤਾਂ, ਲੰਮੀਆਂ ਲੰਮੀਆਂ ਉਮਰਾਂ,

ਰੱਬ ਨੇ ਦਾਤ ਦਿੱਤੀ, ਲੱਖਾਂ ਰੁਪਈਏ ਦਿੱਤੇ, ਮਨੁੱਖ ਨੇ ਅਲਮਾਰੀ ਵਿੱਚ ਰੱਖ ਦਿੱਤੇ, ਪਰ ਬਹੁਤ ਕਮਾਂ ਦੇ ਕਾਰਨ ਅੱਜ ਭੁੱਲ ਗਿਆ। ਮੈਂ ਕੁਝ ਪੈਸੇ ਸੇਫ ਵਿੱਚ ਰੱਖੇ ਹਨ, ਪੈਸਾ ਕੋਲ ਨਹੀਂ ਰਿਹਾ, ਆਪਣੇ ਕੋਲ ਪੈਸੇ ਹੁੰਦਿਆਂ ਮਨੁੱਖ ਕੰਗਾਲ ਹੈ, ਆਖਦਾ ਮੇਰੇ ਕੋਲ ਕੌਡੀ ਨਹੀਂ, ਪਰ ਯਾਦ ਨਹੀਂ ਮੇਰੇ ਕੋਲ ਕੁਝ ਹੈ, ਯਾਦ ਨਹੀਂ ਕਰ ਰਿਹਾ, ਚੇਤਾ ਭੁੱਲ ਗਿਆ। ਕਾਰਨ ਇਹ ਹੋਇਆ, ਇਤਨਾ ਕੁਝ ਹੁੰਦਿਆਂ, ਲੱਖਾਂ ਦਾ ਮਾਲਕ ਹੁੰਦਿਆਂ ਮਨੁੱਖ ਕੰਗਾਲ ਹੈ, ਕੌਡੀ ਕੌਡੀ ਨੂੰ ਮੁਹਤਾਜ ਹੈ, ਲੋਕਾਂ ਕੋਲੋਂ ਮੰਗਦਾ ਫਿਰਦਾ। ਇਹੀ ਇੱਕ ਕਾਰਨ ਹੈ, ਨਿਰੰਕਾਰ ਕੋਲ ਹੈ, ਉਹ ਸ਼ਾਹਾਂ ਦਾ ਸ਼ਾਹ ਅੰਦਰ ਬੈਠਾ, ਪਰ ਮਨੁੱਖ ਅੱਜ ਭੁੱਲ ਗਿਆ, ਆਖਦੇ ਮੇਰੇ ਕੋਲ ਕੁਝ ਵੀ ਨਹੀਂ, ਮੈਂ ਕੌਡੀ ਕੌਡੀ ਨੂੰ ਮੁਹਤਾਜ ਹਾਂ, ਮੈਨੂੰ ਕੋਈ ਸੁੱਖ ਦਿਓ, ਮੈਨੂੰ ਕੋਈ ਚੈਨ ਦਿਓ, ਮੈਂ ਬਹੁਤ ਖੇਚਲ ਵਿੱਚ ਹਾਂ। ਪਾਤਸ਼ਾਹ ਆਖਦੇ ਨੇ ਆਪਣੇ ਮਨ ਦਾ ਬੂਹਾ ਖੋਲ ਕੇ ਵੇਖ, ਤੇਰੇ ਕੋਲ ਤਾਂ ਬਹੁਤ ਖਜ਼ਾਨੇ ਭਰੇ ਪਏ ਹਨ, ਪਰ ਮਨੁੱਖ ਤੂੰ ਵਿਛੜ ਗਏ। ਅਰਦਾਸ ਕਰਦੇ ਨੇ ਪਾਤਸ਼ਾਹ, ਚਲੋ ਦਾਤਾ ਅਸੀਂ ਤਾਂ ਭੁੱਲ ਗਏ ਹਾਂ, ਅਸੀਂ ਤਾਂ ਬੱਚੇ ਹੋਏ, ਪਰ ਤੂੰ ਤਾਂ ਸਾਡਾ ਬਾਪ ਹੈ, ਜੇ ਬੱਚਾ ਅੰਗਲ ਛੱਡ ਜਾਏ ਤਾਂ ਬਾਪ ਤੇ ਨਹੀਂ ਨਾ ਭੁੱਲਦਾ, ਬਾਪ ਤਾਂ ਕਿਤੋਂ ਵੀ ਲੱਭ ਲੈਂਦਾ। ਪਾਤਸ਼ਾਹ ਮਿਹਰ ਕਰੋ, ਅਸੀਂ ਤੇਰੇ ਨਾਲੋਂ ਵਿਛੜ ਜ਼ਰੂਰ ਗਏ ਹਾਂ ਆਪਣੇ ਕਰਮ ਕਰਕੇ, ਕਿਉਂਕਿ ਕਿਰਤ ਕਰਮ ਕੇ ਵਿਛੜੇ ਕਰ ਕਿਰਪਾ ਮੇਲੋ ਰਾਮ, ਪਰ ਐ ਬਖਸ਼ਿੰਦ ਦਾਤਾ ਤੂੰ ਤਾਂ ਸਾਡਾ ਬਾਪ ਹੈ, ਤੂੰ ਤਾਂ ਸਾਡਾ ਪਿਓ ਹੈ, ਤੂੰ ਸਾਡਾ ਆਪਣਾ ਹੈ, ਮੇਰਾ ਰਾਖਾ ਹੈ, ਤੂੰ ਮੇਰਾ ਰਾਖਾ ਸਭਨੀ ਥਾਈ। ਤੇ ਫਿਰ ਦਾਤਾ ਜੇ ਅਸੀਂ ਤੇਰੀ ਅੰਗਲ ਛੱਡ ਦਿੱਤੀ ਹੈ, ਤੂੰ ਤੇ ਸਾਡੀ ਬਾਂਹ ਨਾ ਛੱਡ, ਇਹ ਤੇਰੇ ਚਰਨਾਂ ਵਿੱਚ ਬੇਨਤੀ ਹੈ। ਤੇ ਪਾਤਸ਼ਾਹ ਗੁਰੂ ਅਰਜਨ ਦੇਵ ਜੀ ਕਰਦੇ ਹਨ ਅਰਦਾਸ, ਦਾਤਾ ਤੂੰ ਸਾਡੇ ਕੋਲ ਹੈ, ਪਰ ਅਸੀਂ ਵਿਛੜ ਗਏ ਹਾਂ ਤੇਰੇ ਤੋਂ, ਪਰ ਤੂੰ ਨਾ ਵਿਛੋੜੀ। ਕਰੋ ਅਰਦਾਸ ਸਾਰੇ ਪਿਆਰ ਨਾਲ ਮਿਲ ਕੇ ਨਿਰੰਕਾਰ ਦੇ ਚਰਨਾਂ ਵਿੱਚ।

ਸੋਬਰ ਸਿੱਖ ਗੁਰੂ ਮਨ ਭਾਵ ਜਿਸਨੂੰ ਦਿਆਲ ਹੋਏ ਮੇਰਾ ਸਵਾਮੀ ਤਿਸ ਗੁਰ ਸਿੱਖ ਗੁਰ ਉਪਦੇਸ਼ ਸੁਣਾ ਤਿਸ ਗੁਰ ਸਿੱਖ ਗੁਰ

ਪ੍ਰਭਾਤੀ ਅਤੇ ਵਿਭਾਸ ਰਾਗਾਂ ਦੇ ਸੁਮੇਲ। ਰਾਗ ਪ੍ਰਭਾਤੀ ਵਿਭਾਸ ਵਿੱਚ ਗੁਰਮਤਿ ਸੰਗੀਤ ਦੀ ਮੌਲਿਕ ਗਾਇਨ ਸ਼ੈਲੀ ਪੜਤਾਲ ਦੇ ਅੰਤਰਗਤ ਸਾਹਿਬ ਸ੍ਰੀ ਗੁਰੂ ਰਾਮਦਾਸ ਜੀ ਇਹ ਪਾਵਨ ਬਾਣੀ ਉਚਾਰਦੇ ਨੇ। ਜਪ ਮਨ ਹਰ ਹਰ ਨਾਮ ਨਿਧਾਨ, ਹਰ ਦਰਗਹਿ ਪਾਵਹਿ ਮਾਨ, ਜਿਨ ਜਪਿਆ ਤੇ ਪਾਰ ਪਰਾਨ।

ਨੌਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਤੇਗ ਬਹਾਦਰ ਜੀ ਰਾਗ ਜੈਜਾਵੰਤੀ ਦੇ ਅੰਤਰਗਤ ਵਿਸ਼ੇ ਵਿਕਾਰਾਂ ਵਿੱਚ ਗ੍ਰਸੇ ਨਾਮ ਵਿਹੂਣੇ ਮਨ ਦੀ ਦਸ਼ਾ ਦਾ ਬਿਆਨ ਕਰ ਰਹੇ ਹਨ। ਰੇ ਮਨ ਕੌਣ ਗਤ ਹੋਏ ਹੈ ਤੇਰੀ, ਇਹ ਜਗ ਮਹਿ ਰਾਮ ਨਾਮ ਸੋ ਤੋ ਨਹੀਂ ਸੁਨਹਿ ਕਾਨ, ਬਿਖਿਨ ਸਿਓ ਅਤਿ ਲੁਭਾਨ ਮਤ ਨਾਹਿਨ ਫੇਰੀ।

टुल टुल मिलिया जियो मिलिया जियो मेरे मन तन

मेरा प्रभु मेला जियो हर विटड़े हो सदा

ਇੱਕ ਦਿਨ ਹਿੰਦੁਸਤਾਨ ਅੰਦਰ ਹਰ ਚੈਨਲ ਤੇ ਸ਼ਲਪਾ ਪਿਆ ਸੀ ਤਾਂ ਮੇਰੇ ਬੱਚੇ ਵੀ ਗਾਉਣ ਲੱਗ ਪਏ। ਈਵਨ ਮੇਰਾ ਦੋਤਰਾ ਛੋਟਾ ਜਿਹਾ ਉਹ ਵੀ ਗਾਵੇ ਤਾਂ ਮੇਰਾ ਦਮਾਦ ਕਹਿਣ ਲੱਗਾ ਪਾਪਾ ਜੀ ਕਿਤੇ ਉਹ ਸ਼ਬਦ ਫਿਰ ਸੁਣੀਏ ਨਾ। ਮੈਂ ਕਿਹਾ ਕਿਹੜਾ ਬੇਟਾ, ਉਹਨੇ ਪੰਜਾਬੀ ਨਾਲ ਕਿਉਂਕਿ ਇੰਗਲੈਂਡ ਦਾ ਮੇਰਾ ਬੱਚਾ ਉਹ ਕਹਿੰਦਾ ਜਿਹੜਾ ਤੁਸੀਂ ਨੈਣੀ

ਜਿੰਦਰੇ ਤੋਂ ਮਸਤ ਲਾਈਏ, ਕੂੜਾ ਲਾਲਚ ਛੱਡੀਏ, ਹੁਕਮਾਂ ਨਾਲ ਚਾਈਏ, ਫਸਵੇ ਪਾਈਏ, ਜਿਵੇਂ ਹੀ ਕਰ ਕਮਾਈਏ, ਜੇ ਹੋਵੇ ਪੂਰੂ ਵੇਖਿਆ ਤਾਂ ਤੂੰ ਕਿਨਾ ਵੀ ਪਾਈਏ, ਮੈਂ ਥੋੜੀ ਤੇ ਗੁਆਈਏ, ਸਤਨਾਮ ਸ੍ਰੀ ਵਾਹਿਗੁਰੂ।

ਜਿਨ੍ਹਾਂ ਕੁਝ ਪਾਇਆ ਤਾਂ ਤੈਨੂੰ ਇੱਕ ਸਮਝਾਇਆ, ਇਹਨਾਂ ਜਨਤਾ ਕਿਵਾਂ ਸਿੱਖਣਾ ਹੀ ਵੇਖੀ ਜਦ ਤੂੰ ਪਾਇਆ, ਇਕਰਾਂ ਨੂੰ ਤੂੰ ਮੇਲਾ ਕਾਪਾ ਤੂੰ ਦਿਖਾਇਆ, ਗੁਰਕਿਰਪਾ ਤੇ ਜਾਣਿਆ ਜਿੱਥੇ ਸੁਦਾ ਬਿਹਾਇਆ ਸਹਿਜੇ ਸਤਨਾਮ ਸੀਵਾ।

ਹੋਏ ਗੁਨਹਗਾਰ ਤੋਂ ਵੀ ਸਾਧਨਾ ਮਾਰੀਏ। ਜਿਹਾ ਕਾਲੇ ਕਾਲਾ ਪੇਸ਼ੋ ਨਾ ਪਚਾਰੀ, ਐਸੀ ਕਰਾਂ ਛੇੜੀਏ ਦਰਗੇ ਗਿਆ ਹਾਰੀਏ। ਪੜਿਆ ਪਿਉਂਦੀਆਂ ਵਿਚਾਰ ਕੇ ਵਿਚਾਰੀਏ, ਮੁਚਲੇ ਸਵਰਗੇ ਮਾਰੀਏ, ਸਤਨਾਮ ਸ੍ਰੀ ਵਾ।

रेन नदी में चुप्पी मार के खट खंड के खट खंड मान लो शायद आज हजूर फिर चले गए सुल्तानपुर के अंदर सारे शहर के अंदर के पहुंच गए कि नारद वेण नदी डूब वेदी नारियों में कहने में जाती है जैसे तेरा वीर वेण नदी तो बाहर नहीं निकली पर वेदी में जरूरी कि मेरा वीर कदे नहीं डूब ਉਹ ਤਾਂ ਡੁੱਬਿਆਂ ਨੂੰ ਤਾਰਨਾ ਪਸ਼ੂ ਪਰੇ ਮੁਗਤ ਤੋਂ ਤਾਰੇ ਪਾਹਨ ਪਾਰ ਸੁਤਾਰੇ ਹਜ਼ੂਰ ਸੱਚਖੰਡ ਪਹੁੰਚ ਸੱਚਖੰਡ ਵਸੇ ਨਰਮ ਅੱਗੇ ਨੂਰ ਹੀ ਚਾਹਨਾ ਹੀ उस जोर के अंदर जाके हजूर वीर हो गए जो जर में जर आए खतानन त्यों ज्योति सन जो कुछ समय के बाद उस जोर के सोना कारदार से सतगुरु सामने सन्मुख बैठे आवाज आई नानक जी ਕਲ ਦੀ ਜੀਵਾਂ ਦੇ ਉਧਾਰ ਕਰਨ ਵਾਸਤੇ ਵਾਪਸ ਕਿਉਂ ਆ ਮੇਰੇ ਦਾਦਰ ਜੀ ਪਹਿਲੇ ਦੱਸੋ ਸੱਚਖੰਡ ਦੇ ਦੁਆਰੇ ਤੇ ਦਰਵਾਜ਼ੇ ਤੇ ਅਨੇਕਾਂ ਹੀ ਰਾਮ ਅਨੇਕਾਂ ਹੀ ਕ੍ਰਿਸ਼ਨ ਅਨੇਕਾਂ ਹੀ ਮੁਹੰਮਦ ਈਸਾ ਮੂਸਾ ਗੋਰਖ ਖੜੋਤੇ ਸਾਹਿਬਾਨੇ ਤੇ ਸਭ ਕੁਝ ਆਇਆ ਜਿਤ ਦਰ ਲੱਖ ਮੁਹੰਮਦਾਂ ਦਾ ਬ੍ਰਹਮਾ ਕ੍ਰਿਸ਼ਨ ਪਰ ਮਹਾਰਾਜ ਤੁਸੀਂ ਇਹਨਾਂ ਨੂੰ ਆਪਣੇ ਨੀਂਦ ਕਿਉਂ ਕੀਤੀ ਆਵਾਜ਼ ਆਈ ਇਹਨਾਂ ਨੇ ਮੈਂ ਇਹਨਾਂ ਨੂੰ ਦੁਨੀਆਂ ਚ ਭੇਜਿਆ ਜਾ ਕੇ ਮੇਰਾ ਨਾਮ ਲਿਖਾਓ ਪਰ ਮੇਰਾ ਨਾਮ ਜਪਾਨ ਦੀ ਬਜਾਏ ਆਪਣਾ ਨਾਮ ਇਹਨਾਂ ਨੇ ਆਪਣਾ ਨਾਮ ਜਪਾਇਆ ਆਪਣਾ ਸਾਥੀ ਆਪਣੀਆਂ ਜਨਾਨੀਆਂ ਦਾ ਨਾਮ ਵੀ ਇਹਨਾਂ ਨੇ ਇਸ ਵਾਸਤੇ ਮੇਰੇ ਦਰਵਾਜ਼ੇ ਤੱਕ ਪਹੁੰਚ ਗਏ ਹਨ ਮੇਰੇ ਵਿੱਚ ਨੀਂਦ ਨਹੀਂ ਹੋ ਗਈ ਸਾਹਿਬਾਂ ਨੇ ਹੱਥ ਅਰਦਾਸ ਕੀਤੀ ਵਾਹਿਗੁਰੂ ਕਰੋ ਕਿਰਪਾ ਅਸੀਂ ਮਾਤ ਲੋਕ ਨੇ ਜਾ ਕੇ ਕੀ ਦੁਨੀਆਂ ਦੇ ਅਕਾਲ ਪੁਰਖ ਨੇ ਹੁਕਮ ਕੀਤਾ ਕਿ ਨਾਨਕ ਜੀ ਇਹ ਨਾਮ ਜਾ ਕੇ ਦੁਨੀਆਂ ਨੂੰ ਛਪਾਓ ਕਿਹੜਾ ਇਹ ਨਾਮ ਮਹਾਮਸਤ ਹੈ

ऐसों से संदूष के पाख्या जी समाधि अब आज जी की कर रहे हो

ਆਪਣੀ ਕਮਾਈ ਦਾ ਵਧਾਣਾ ਪਾ ਕੇ ਤੇ ਰਿਜ ਹੈ ਜਿਹਨਾਂ ਸੁਜਣਾ ਵਾਲਾ ਇਮਨਾ ਬਾਦ ਉਹ ਰੋਡ ਜਿਹਨਾਂ ਆਪਣੇ ਗੁਰੂ ਨੇ ਵਿਚਾਈ ਕੀਤੀ ਦਾਸ ਨੇ ਸੱਚੀ ਦਰਸ਼ਨ ਕੀਤੀ ਹਨ ਪਾਕਿਸਤਾਨ ਤੋਂ ਜਿਹੜਾ ਆ ਗਏ ਉਹ ਕਹਿ ਰਹੇ ਸਾਧ ਸੰਗਤ ਵੇਖਣ ਭਾਵੇਂ ਰੋਡ ਸਨ ਪਰ ਜਿਹਨਾਂ ਰੋਡਾਂ ਉੱਤੇ ਸਤਿਗੁਰੂ ਦੇ ਪਾਤਸ਼ਾਹ ਜੀ ਨੇ ਸਮਾਧੀ ਲਗਾਈ ਜੇ ਉਹਨਾਂ ਨੂੰ ਹੱਥ ਲਾਓ ਤਾਂ ਵੇਖੋ ਵਰਗੇ ਭਾਈ ਸਾਹਿਬ ਜੀ ਲਿਖਣ ਵੇਦ ਆਹਾਰ ਕਰ ਰੋੜਾ ਕੀ ਤੂੰ ਕਰੀ ਮਿਠਾਈ ਫਿਰ ਪਾਈ ਗਈ ਤਪੱਸਿਆ ਕਿਉਂਕਿ ਸਾਨੂੰ ਤਪੱਸਵੀ ਬਣਾਉਣਾ ਸੀ ਸਾਨੂੰ ਸੰਤ ਸਿਪਾਹੀ ਬਣਾਉਣਾ ਜਿਹੜਾ ਸਿਪਾਹੀ ਸੰਤ ਵੀ ਬਣਾਉਣਾ ਜਿੱਥੇ ਰਾਜਪਾਲ ਉੱਤੇ ਯੋਗ ਵੀ ਦੇਣਾ ਇਸ ਵਾਸਤੇ ਮਾਲਕ ਨੇ ਪਹਿਲਾਂ ਆਪ ਪਾਈ ਗਈ ਤਪੱਸਿਆ ਵੱਡੇ ਪਾਰ ਹਰ ਕਿਉਂ ਬਣ ਕਿਉਂਕਿ ਘਰ ਘਰ ਦੇ ਵਿੱਚ ਜਾ ਕੇ ਪੈਗਾਮ ਦੁਨੀਆਂ ਨੂੰ ਵਾਹਿਗੁਰੂ ਨਾਲ ਜੋੜਨਾ ਬਾਬਾ ਜੀ ਬਚਨ ਕਰਦੇ ਸਨ ਬਾਣੀ ਕਹਿਣ ਵਾਸਤੇ ਨਹੀਂ ਇਹ ਕਮਾਈ ਕਰਕੇ ਦੁਨੀਆਂ ਨੂੰ ਗੁਰੂ ਨੇ ਪਹਿਲਾਂ ਆਪ ਕਮਾਈ ਵੱਡੇ ਬਾਬਾ ਜੀ ਇੱਕ ਵਾਰੀ ਸ਼ਿਮਲੇ ਤੋਂ ਉੱਪਰ ਕੁਫਰੀ ਇੱਕ ਜਗ੍ਹਾ ਹੈ ਉੱਥੇ ਪਹੁੰਚੇ ਪੂਰਨਮਾਸੀ ਦਾ ਸਮਾਗਮ ਆਇਆ ਜਿਸ ਤਰ੍ਹਾਂ ਅੱਜ ਭਾਡਾ ਵਾਲੀ ਪੂਰਨਮਾਸੀ ਉੱਥੇ ਜਿੱਥੇ ਲੈ ਖਿਆਲ ਆਇਆ ਚਲੋ ਬਾਬਾ ਜੀ ਦੇ ਦਰਬਾਰ ਚ ਹਾਜ਼ਰੀਆਂ ਭਰੀਏ ਕੁਫਰੀ ਪਹੁੰਚੇ ਹੋਰ ਵੀ ਸੰਗਤਾਂ ਦਿੱਲੀ ਤੋਂ ਦੇਹਰਾਦੂਨ ਲਾਹੌਰ ਚੰਗ ਮੁਟਿਆਣਾ ਹੋਰ ਕਿਤਾਬ ਸ਼ਿਮਲੇ ਦੀਆਂ ਸੰਗਤਾਂ ਉੱਥੇ ਪਹੁੰਚੀ ਰਾਤੀ ਦੀਵਾਨ ਲੱਗਾ ਮਹਾਰਾਜਾ ਪਟਿਆਲਾ ਸਾਰੀ ਸੇਵਾ ਬਾਬਾ ਜੀ ਦੀ ਉਹਨਾਂ ਨੇ ਸੰਭਾਲੀ ਹੋਈ ਬੜੀ ਸੰਗਤ ਹੋਈ ਰਾਤੀ ਇੱਕ ਦੋ ਵਜੇ ਸਮਾਪਤੀ ਹੋਈ ਅੰਮ੍ਰਿਤ ਵੇਲੇ ਖੇਡ ਕੀ ਸਕਦੇ ਉਸ ਵੇਲੇ ਹਜ਼ੂਰੀ ਰਾਜੀ ਸਨ ਭਾਈ ਸਾਹਿਬ ਭਾਈ ਸੰਤਰ ਜਿਸ ਤਰ੍ਹਾਂ ਅੱਜ ਕੱਲ੍ਹ ਬਾਬਾ ਜੀ ਦੀ ਹਜ਼ੂਰੀ ਰਾਜੀ ਭਾਈ ਸਾਹਿਬ ਭਾਈ ਖੇਡ ਉਹ ਕਿਧਰੇ ਬਾਹਰ ਨਹੀਂ ਉਹ ਤਾਂ ਉੱਥੇ ਹੀ ਸਨ ਗੁਰੂ ਨਾਨਕ ਦੇਵ ਪਾਤਸ਼ਾਹ ਜੀ ਨੂੰ ਹਾਜ਼ਰ ਹਾਜ਼ਰ ਜਾਣ ਕੇ ਸਾਹਿਬਾਂ ਨੂੰ ਕੀਰਤਨ ਦੁਆਰਾ ਹਾਜ਼ਰੀਆਂ ਭਰ ਕੇ ਕੀਰਤਨ ਸੁਣਾ ਕੇ ਉਹਨਾਂ ਨੂੰ ਚਿੱਠੀ ਪਰਸੋਂ ਚੌਰ ਆਏ ਬੜੀਆਂ ਮਿਹਰਾਂ ਕੀਤੀਆਂ ਉਹਨਾਂ ਨੇ ਬਖਸ਼ਿਸ਼ਾਂ ਕੀਤੀਆਂ ਪਿਆਰੀ ਖਾਸ ਸੰਗਤ ਤੋਂ ਅੱਜ ਕੱਲ੍ਹ ਜਿਸ ਤਰ੍ਹਾਂ ਹਜ਼ੂਰੀ ਰਾਜੀ ਭਾਈ ਸਾਹਿਬ ਭਾਈ ਖੇਡ ਉਸ ਵੇਲੇ ਭਾਈ ਸੰਤਾ ਸਿੰਘ ਜੀ ਰਾਜੀ ਅੰਮ੍ਰਿਤ ਵੇਲੇ ਕੀਰਤਨ ਹੋਇਆ ਪੂਰਨਮਾਸੀ ਦੂਸਰੇ ਦਿਨ ਹਉ ਕਿਸ ਕੋਲ ਘੁਮਾਇਆ ਗੁਰਮੁਖੀ ਦੇ ਗਰੀਬ ਇਹ ਉਸ ਦੀ ਮਰਿਆਦਾ ਪੂਰਨਮਾਸੀ ਤੋਂ ਦੂਸਰੇ ਦਿਨ ਇਹ ਹੀ ਕੀਰਤਨ ਵੱਡੇ ਬਾਬਿਆਂ ਤੋਂ ਲੈ ਕੇ ਇਤਨਾ ਆਨੰਦ ਬਣਿਆ ਕੀਰਤਨ ਦਾ ਕਿ ਰਾਜਮਾਤਾ ਇਤਨੇ ਪ੍ਰਭਾਵਿਤ ਹੋਏ ਆਪ ਸੰਗਤ ਵਿੱਚ ਉੱਠ ਕੇ ਬਾਹਰ ਆ ਕੇ ਤੇ ਸਾਧ ਸੰਗਤ ਦੇ ਜੋੜੇ ਜਾ ਰਹੇ ਗੁਰਮੁਖੀ ਦੇ ਗਰੀਬ ਕੀਰਤਨ ਦਾ ਭੋਗ ਪਾਇਆ ਹੁਕਮ ਹੋਇਆ ਸੇਵਕਾਂ ਨੂੰ ਤੁਸੀਂ ਸ਼ਬਦ ਦੀ ਹਾਜ਼ਰੀ ਕਰ ਕੀਰਤਨ ਆਰੰਭ ਕੀਤਾ ਸ਼ਬਦ ਪੜਿਆ ਕੋਈ ਆਨ ਮਿਲਾ ਗਿਆ ਮੇਰਾ ਪ੍ਰੀਤਮ ਪਿਆਰ ਹਾਂ ਤਿਸ ਪਿਆਰ ਵਿਚਾਰੀ ਦਰਸ਼ਨ ਹਰ ਦੇਖਣ ਕੇ ਸਨ ਕਿਰਪਾ ਕਰੇ ਤਾਂ ਸਤਿਗੁਰ ਮੇਲੇ ਹਰ ਹਰ ਨਾਮ ਤੇ ਜੇ ਸੁਖਦੇ ਤਾਂ ਤੁਝੇ ਐਰਾ ਦੀ ਦੁੱਖ ਵੀ ਤੁਝੇ ਧਿਆਈ ਜੇ ਭੁਗਦੇ ਤਾਂ ਇਸ ਹੀ ਰਾਜਾ ਦੁੱਖ ਵਿੱਚ ਸੁਖ ਮਨਾਈ ਤਨਮਤ ਕਾਠ ਕਾਠ ਸਭ ਅਰਪੀ ਅਗਨੀ ਆਪ ਜਲਾਈ ਪੱਖਾ ਫੇਰੀ ਪਾਣੀ ਧੋਵਾ ਜੋ ਦੇਵੇ ਸੰਗਤ ਜੁੜੀ ਹੋਈ ਅੰਮ੍ਰਿਤ ਵੇਲੇ ਇੱਕ ਵਾਰ ਬਾਬਾ ਜੀ ਬਿਰਾਗਰ ਲਗਾ ਕੇ ਜੁੜੇ ਸਨ ਅਕਾਲ ਪੁਰਖ ਇਹ ਸਵੇਰੇ ਸੁੱਖ ਪੜ੍ਹੀ ਬਾਬਾ ਜੀ ਨੇ ਬਿਰਾਗਰ ਦਾ ਕਹਿਣ ਲੱਗੇ ਭਾਈ ਜੀ ਕੀ ਪੜ੍ਹੇ ਗਰੀਬ ਰਿਵਾਜ ਪੱਖਾ ਫੇਰੀ ਪਾਣੀ ਧੋਵਾ ਜੋ ਦੇਵੇ ਬਾਬਾ ਜੀ ਕਹਿਣ ਲੱਗੇ ਕਦੇ ਪੱਖਾ ਫੇਰੇ ਵੀ ਹੈ ਕਿ ਐਵੇਂ ਪੜੀ ਜਾਂਦੀ ਕਦੇ ਸੰਗਤਾਂ ਵਾਸਤੇ ਪਾਣੀ ਧੋਏ ਹੱਥ ਜੋੜ ਕੇ ਕਿਹਾ ਨਹੀਂ ਗਰੀਬ ਨਿਵਾਜ ਅਸੀਂ ਤਾਂ ਪੰਗਤੀਆਂ ਪੜਨਗੇ ਬਾਬਾ ਜੀ ਕਹਿਣ ਲੱਗੇ ਫਿਰ ਜੇ ਅਮਲ ਨਹੀਂ ਕੀਤਾ ਤਾਂ ਸਾਨੂੰ ਕਿਸ ਤਰ੍ਹਾਂ ਉਪਦੇਸ਼ ਕਰ ਸਕਦੇ ਅਸੀਂ ਨਹੀਂ ਉਹਦੀਆਂ ਕੀਰਤਨ ਪੜਾਂਗੇ ਪਿਆਰੀ ਸਾਧ ਸੰਗਤ ਸੰਤ ਮਹਾਰਾਜ ਸੰਤ ਜਾਨ ਸਿੰਘ ਜੀ ਸਾਰਾ ਜਗ
ਉਹਨਾਂ ਦੇ ਪਿਤਾ ਜੀ ਦਾ ਜੋੜੀ ਵਾਲਾ ਸਿੰਘ ਵਾਜੇ ਤੋਂ ਉਠਾ ਦਿੱਤਾ। ਮਨ ਚ ਬੜੀ ਨਿਰਾਸ਼ ਕਰ ਬਾਬਾ ਜੀ ਦੀ ਪ੍ਰਸੰਨਤਾ ਲੈਣ ਵਾਸਤੇ ਆਏ, ਉਲਟਾ ਲਿਆ ਜੀ। ਕਿਸੇ ਗੁਰਮੁਖ ਨੇ ਕਿਹਾ ਕਿ ਉਦਾਸ ਨਾ ਹੋ, ਕਿਉਂਕਿ ਬਾਬਿਆਂ ਦੀ ਤਾੜਨਾ ਹੀ ਤਾਰ ਮਹਾਂਪੁਰਸ਼ਾਂ ਨੂੰ ਤਾਰ ਦੇਣ ਦੀ ਉਹਨੂੰ ਕੁਝ ਦੇਣਾ ਹੁੰਦਾ, ਮਾਤਰ ਉਸ ਬੱਚੇ ਨੂੰ ਕੁਝ ਕਹਿੰਦਾ ਹੈ ਜੀ, ਇਹਨੂੰ ਲਹਿਰ ਬੁਲਾਉਣਾ ਹੁੰਦਾ। ਕੁਝ ਉਪਰਾਲਾ ਕਰੋ ਸੋਚਿਆ ਵੀ ਪੱਖੇ ਦਾ ਤਾਂ ਮੌਸਮ ਨਹੀਂ, ਕਿਉਂਕਿ ਉੱਥੇ ਬੜੀ ਠੰਡ ਹੁੰਦੀ। ਖਿਆਲ ਆਇਆ ਵੀ ਪਾਣੀ ਲੈ, ਪਰ ਪਾਣੀ ਬੜਾ ਨੀਵਾਂ, ਚਸ਼ਮਾ ਬੜੀ ਦੂਰ, ਉੱਥੋਂ ਇਸ਼ਨਾਨ ਕਰਕੇ ਮਸਾਂ ਉੱਪਰ ਚੜਿਆ ਜਾਂਦਾ। ਕੋਸ਼ਿਸ਼ ਕੀਤੀ ਪਿਆਰੀ ਸਿਰ ਦੇ ਉੱਤੇ ਸੀਲ ਚੁੱਕ ਲੈ, ਸਾਰਾ ਸਾਰਾ ਤੇਲ ਦੇ ਕਨੈਕਟਰ ਚਸ਼ਮੇ ਤੇ ਪਹੁੰਚੇ, ਪਾਣੀ ਭਰ ਲਿਆ, ਚੜ੍ਹਾਈ ਚੜ੍ਹਨੀ ਸ਼ੁਰੂ ਕਰ ਲਈ। ਬੜਾ ਸਾਹ ਚੜਿਆ, ਆਖਿਰਕਾਰ ਦਿੱਤੇ ਦੇ ਉੱਪਰ ਆਏ ਤਾਂ ਬਾਬਾ ਜੀ ਵੀ ਨਿਤਨੇਮ ਤੋਂ ਬਾਅਦ ਬਾਹਰ ਨਿਕਲੇ, ਚਿੱਟੇ ਦੁੱਧ ਵਰਗੇ ਬਸਤਰ ਬਣੇ, ਚਿੱਟਾ ਦੁੱਧ ਵਰਗਾ ਦਾੜਾ, ਮਸਤਕ ਤੇ ਰੱਬੀ ਨੂਰ, ਨੇਤਰਾਂ ਵਿੱਚ ਰੱਬੀ ਮਸਤੀ।

ਪਾਪਾ ਜੀ ਕਹਿਣ ਲੱਗੇ ਬਾਣੀ ਕਹਿਣ ਮਾਤਰ, ਕਹਿਣ ਦਾ ਅਸਰ ਥੋੜਾ ਹੁੰਦਾ, ਕਮਾਈ ਕਰਕੇ ਕਹੀ ਉਹਦਾ ਅਸਰ ਪੂਰਨ। ਰਸਨਾ ਦਾ ਬੋਲਿਆ ਕੰਨਾਂ ਤੱਕ ਰਹੇ, ਮਨ ਤੇ ਜਾ ਕੇ ਕਦੇ ਨੀ, ਮਨ ਦਾ ਬੋਲਿਆ ਆ ਮਨ ਤੇ ਜਾ ਕੇ ਵੱਜਦਾ। ਤੋ ਬਾਬਾ ਜੀ ਕਰਦੇ ਕਹਿੰਦੇ ਸਨ ਭਾਈ ਕਮਾਈ ਕਰਕੇ ਦੁਨੀਆਂ ਨੂੰ ਇਤਨੀ ਮਹਾਨ ਕਾਲ ਬਾਬਾ ਜੀ ਨੇ ਤਪੱਖਿਆ ਕੀਤੀ। ਸਰੀਰ ਜੀ ਨਿਰਬਲ ਹੋ ਗਿਆ, ਲੱਕੜੀ ਦੀਆਂ ਘੋੜੀਆਂ ਬਣਾ ਕੇ ਫੜ ਕੇ ਬਾਬਾ ਜੀ ਸਾਰੀ ਸਾਰੀ ਰਾਤ ਖਲੋਤੇ, ਇੱਥੇ ਹੀ ਬਸ ਰਹੀ। ਫਿਰ ਕੇਸ ਬਣ ਰਹੇ ਕਿਉਂਕਿ ਇਹ ਸਰੀਰ ਨੂੰ ਦਰਦ ਹੋਵੇ, ਕਿਧਰੇ ਸਾਹਮਣ ਆ ਜਾਵੇ। ਇਤਨੀ ਮਹਾਨ ਧਾਰਨਾ ਕਰਨੀ, ਐਵੇਂ ਤਾਂ ਦੁਨੀਆਂ ਨੇ ਪੂਜੀ ਬਾਬਾ ਜੀ ਨੂੰ, ਕਿਉਂਕਿ ਬਾਬਾ ਜੀ ਨੇ ਧੰਨ ਗੁਰੂ ਨਾਨਕ ਦੀ ਪੂਜਾ ਕੀਤੀ ਹੈ। ਇਸ ਵਾਸਤੇ ਜੇ ਨਾਨਕ ਸਤਿਗੁਰ ਪੂਜਿਆ ਤਿੰਨ ਹਰ ਪੂਜਿਆ। ਅੱਜ ਜਿਹੜੇ ਧੰਨ ਗੁਰੂ ਨਾਨਕ ਨੇ ਮਹਾਨ ਤਪੱਸਿਆ ਕੀਤੀ, ਭਾਰੀ ਕਰੀ ਤਪੱਸਿਆ, ਬੜੇ ਭਾਗ ਹਰਿਓ ਬਣਾਈ, ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਇੱਧਰ ਬਾਬਾ ਪਹਿਲਾ ਸੱਚ ਖੰਡ ਨਾਨਕ ਨਾਮ ਕਰੀ ਸੀ। ਨਾਮ ਦਾ ਖਜ਼ਾਨਾ ਲਿਆਂਦਾ ਪਿਆਰੇ ਸਾਡੇ ਵਾਸਤੇ ਬਾਬੇ ਨੇ, ਤੇ ਨਾਲ ਗਰੀਬੀ ਨਿਮਰਤਾ। ਨਿਮਰਤਾ ਸਭ ਤੋਂ ਵੱਡੀ ਲਾਜ। ਬਾਬਾ ਦੇਖੇ ਧਿਆਨ ਸਰ ਜਲਦੀ ਸਭ ਪ੍ਰਿਥਵੀ ਦਿਸ ਆਈ, ਬਾਜੋ ਗੁਰੂ ਗੁਬਾਰ ਹੈ ਗਲਤੀ ਸੁਣੀ ਲੁਕਾਈ, ਬਾਬੇ ਭੇਸ ਬਣਾਇਆ ਉਦਾਸੀ ਕੀ ਰੀਤ ਚਲਾਈ, ਫਿਰ ਚੜਿਆ ਸੋਧਨ ਧਰਤ। ਨਾਮ ਦਾ ਖਜ਼ਾਨਾ ਇਹ ਜਿਹੜਾ ਦੁਸ਼ਤੀ ਨੂੰ ਰਿੜ ਕੇ ਸਾਰਾ ਗੁਰਮਤ ਕੱਢ ਕੇ ਸਤਿਗੁਰੂ ਸ੍ਰੀ ਪਾਤਸ਼ਾਹ ਦੁਨੀਆਂ ਨੂੰ ਮਿਲਣ ਵਾਸਤੇ ਤੁਰਦਾ ਹੈ, ਫਿਰ ਕਿਸ ਤਰ੍ਹਾਂ ਘਰ ਘਰ ਦੇ ਵਿੱਚ ਜਾ ਕੇ ਬਖਸ਼ਾਂ ਕੀਤੀਆਂ ਉਹ ਪ੍ਰਸ਼ਾਵਾਂ ਦੇ ਦੀਵਾਨ ਬੇਨਤੀ ਕਰਾਂਗੇ। ਤੋ ਆਪ ਸਾਰੀ ਆਪ ਧਨ ਹੋ ਵੱਡੇ ਭਾਗਾਂ ਵਾਲੇ ਹੋ, ਗੁਰਮੁਖ ਮਹਾਰੀ ਪਾਏ ਕਿਹੜੇ ਪਿਆਰ ਨਾਲ ਜਿਹੜੇ ਬੈਠੇ ਅੰਮ੍ਰਿਤ ਵੇਲੇ ਤੇ ਖਾਸ ਬਖਸ਼ਿਸ਼ ਦਾ ਇਹ ਖਾਸ ਸਰ ਕੱਲ ਜੁਗਦੀ ਆਲਸ ਦੀ ਚਾਦਰ ਨੂੰ ਲਾਹ ਕੇ ਹੰਸ ਉਡਾਰੀਆਂ ਮਾਰ ਕੇ ਤੇ ਆਪ ਸਾਹਿਬਾਂ ਦੇ ਸਤਖੰਡ ਵਿੱਚ ਜੁੜੇ ਹੋ। ਦੇਵਤੇ ਬਣੇ ਤੁਸੀਂ ਸਾਰੇ ਦੇਵਤੇ। ਦੇਵਤਾ ਕੌਣ ਹੁੰਦਾ ਹੈ ਜਿਹੜਾ ਦੇਵਤੇ ਵਾਲੇ ਕੰਮ ਕਰਦਾ, ਰਾਜਕ ਕੌਣ ਹੁੰਦਾ ਜਿਹੜਾ ਰਾਜਾ ਵਾਲੇ ਕੰਮ ਕਰਦਾ, ਪਰ ਇਹ ਦਾਤ ਕਿਸਨੇ ਬਖਸ਼ੀ? ਬਲਹਾਰੀ ਗੁਰ ਆਪਣੇ ਦਿਹਾੜੀ ਸਲਵਾਰ ਜਿਨ ਮਾਨਸ ਦੇ ਦੇਵਤੇ ਸੀਗੇ ਤਰ ਲੰਘੀ। ਧੰਨ ਗੁਰੂ ਨਾਨਕ ਦੇਵ ਪਾਤਸ਼ਾਹ ਸੁਣਿਆ ਦਾ ਪਵਿੱਤਰ ਪਾਵਨ ਸਿੰਘ ਨੇ ਬਖਸ਼ਿਸ਼ ਕਰੋ ਸਾਹਿਬ ਜੀ, ਇਸੇ ਤਰ੍ਹਾਂ ਆਪ ਦੇ ਚਰਨਾਂ

ਵਡਿਆਈ ਗੁਰਮੁਖ ਦੇ ਪ੍ਰਭ ਹਰ ਪਾਵੇ ਕੋਈ।

लाभे सकल पूरण बुद्धि।

9 ਸਾਲ ਦੀ ਉਮਰ ਵਿੱਚ ਆਪਣੇ ਪਿਤਾ ਨੂੰ ਕੁਰਬਾਨ ਕਰ ਦਿੱਤਾ। ਉਸ ਤੋਂ ਬਾਅਦ ਸਾਧ ਸੰਗਤ ਛੋਟੇ ਬੱਚਿਆਂ ਦੀ ਸ਼ਹਾਦਤ, ਕੱਲ ਦਾ ਦਿਨ ਸ਼ਹੀਦੀ ਪੁਰਬ ਵੀ ਹੈ। 27 ਦਸੰਬਰ ਨੂੰ ਬਾਬਾ

ਸਾਡੇ ਜਗਤ ਦੇ ਉਧਾਰ ਲਈ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਖਸਮ ਕੀ ਬਾਣੀ ਨੂੰ ਰਾਗਾਤਮਿਕ ਸੰਗੀਤ ਪੱਤੀ ਗੁਰਮਤਿ ਸੰਗੀਤ ਨਾਲ ਗਾਵਿਆ ਅਤੇ ਸ਼ਬਦ ਕੀਰਤਨ ਦੀ ਪ੍ਰਥਾ ਚਲਾਈ। ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਸਮੂਹ ਬਾਣੀ ਵੱਖ ਵੱਖ ਰਾਗਾਂ ਤੇ ਰਾਗ ਪ੍ਰਕਾਰਾਂ ਵਿੱਚ ਨਿਬੱਧ ਕੀਤੀ ਗਈ ਹੈ। ਰਾਗ ਗੌੜੀ ਅਤੇ ਇਸ ਦੇ ਵਿਭਿੰਨ ਪ੍ਰਕਾਰ ਵਿਸ਼ਵ ਸੰਗੀਤ ਵਿੱਚ ਆਪਣੀ ਪਹਿਲੀ ਅਦੁੱਤੀ ਤੇ ਨਵੇਕਲੀ ਮਿਸਾਲ ਹਨ। ਰਾਗ ਗੌੜੀ ਸੰਬੰਧੀ ਗੁਰੂ ਅਮਰਦਾਸ ਜੀ ਦਾ ਫੁਰਮਾਨ ਹੈ, ਗੌੜੀ ਰਾਗ ਸੁਲੱਖਣੀ ਜੇ ਖਸਮੈ ਚਿਤ ਕਰੇ, ਭਾਣੈ ਚੱਲੈ ਸਤਿਗੁਰੂ ਕੈ ਐਸਾ ਸਿਗਾਰ ਕਰੇ। ਵਿਸਮਾਦ ਨਾਦ ਵੱਲੋਂ ਮੁੱਖ ਰਾਗ ਗੌੜੀ ਅਤੇ ਉਸ ਦੇ 11 ਪ੍ਰਕਾਰਾਂ ਵਿੱਚ ਸ਼ਬਦ ਕੀਰਤਨ ਦੇ 3 ਆਡੀਓ ਕੈਸੇਟਸ ਆਪ ਸਭ ਦੀ ਸੇਵਾ ਵਿੱਚ ਭੇਟ ਹਨ। ਰਾਗ ਗੌੜੀ ਭੈਰਵ ਅੰਗ ਵਿੱਚ ਰਿਸ਼ਭ ਧੈਵਤ ਕੋਮਲ ਅਤੇ ਬਾਕੀ ਸੁਰ ਸ਼ੁੱਧ ਲੱਗਦੇ ਹਨ। ਇਸ ਰਾਗ ਦੇ ਆਰੋਹ ਵਿੱਚ ਧੈਵਤ ਵਰਜਿਤ ਹੈ। ਇਸ ਰਾਗ ਦੀ ਜਾਤੀ ਸ਼ਾੜਵ ਸੰਪੂਰਨ, ਸਮਾਂ ਰਾਤ ਦਾ ਪਹਿਲਾ ਪੈਰ ਵਾਦੀ ਰਿਸ਼ਭ ਅਤੇ ਸੰਵਾਦੀ ਪੰਚਮ ਹੈ। ਇਸ ਰਾਗ ਵਿੱਚ ਸਾਧੋ ਮਨ ਕਾ ਮਾਨ ਤਿਆਗੋ ਸ਼ਬਦ ਦਾ ਗਾਇਨ ਕਰ ਰਹੇ ਹਨ ਪ੍ਰਿੰਸੀਪਲ ਸ਼ਮਸ਼ੇਰ ਸਿੰਘ ਕਰੀਰ।

ठाकुर नीच कीर्त से करे राजंगा, नीच कीर्त से करे राजंगा कभो न।

ਤਾਰੀ ਆਪਣੇ ਐਸੀ ਲਾਲ ਤੁਝ ਬਿਨ ਕੌਣ ਕਰੇ ਅਤਿਤ ਪਵਿੱਤ ਲੀਏ ਤਾਰੀ ਆਪਣੇ ਸਗਲ ਕਰਤ ਨਮਸਕਾਰੋ ਸਗਲ ਕਰਤ ਨਮਸਕਾਰੋ।

0: ਇੱਕ ਵਾਰੀ ਪਿਆਰ ਨਾਲ ਸਤਿਗੁਰ ਮਹਾਰਾਜ ਨੂੰ ਨਮਸਕਾਰ ਕਰਦੇ, ਪਿਆਰ ਨਾਲ ਡੱਟ ਕੇ ਫਤਿਹ ਗਜਾਈਏ,
1: ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
0: ਬੜੀ ਸਤਿਗੁਰ ਦੀ ਅਪਾਰ ਬਖਸ਼ਿਸ਼ ਹੋਈ ਹੈ ਮਹਾਰਾਜ ਜੀ ਦੀ। ਸ਼ਾਮਾਂ ਤੋਂ ਕੀਰਤਨ ਦੇ ਪ੍ਰਵਾਹ ਚੱਲ ਰਹੇ ਹਨ, ਜਿਨ੍ਹਾਂ ਗੁਰੂ ਦੀਆਂ ਬਖਸ਼ੀਆਂ ਸੰਗਤਾਂ ਨੇ ਪਿਆਰ ਨਾਲ ਗੁਰਬਾਣੀ ਸੁਣੀ ਹੈ, ਗਾਈ ਹੈ, ਖਾਸ ਕਰਕੇ ਉਹ ਸੰਗਤਾਂ ਨੂੰ ਜਿਹੜੇ ਪਿਆਰ ਨਾਲ ਇਸ ਵੇਲੇ ਤੱਕ ਬੈਠੇ ਨੇ, ਸਾਥੋਂ ਨਹੀਂ ਇਹਨਾਂ ਚਿਰ ਬੈਠਾ ਗਿਆ, ਤੁਸੀਂ ਪਿਆਰ ਨਾਲ ਬੈਠੇ ਹੋ, ਤੁਹਾਨੂੰ ਨਮਸਕਾਰ ਪਿਆਰ ਨਾਲ। ਮਹਾਰਾਜ ਤੁਹਾਨੂੰ ਚੜ੍ਹਦੀਆਂ ਕਲਾਂ ਬਖਸ਼ਿਸ਼ ਕਰਨ। ਇਹ ਜੋ ਕੀਰਤਨ ਦੇ ਪ੍ਰਵਾਹ ਨੇ, ਆਤਮਾ ਦੀ ਖੁਰਾਕ ਹੈ, ਔਰ ਇਹ ਸਿੱਖੀ ਨੂੰ ਸੰਭਾਲਿਆ ਹੈ। ਇਹ ਸਿੱਖੀ ਸੰਭਾਲਣੀ ਬੜੀ ਔਖੀ। ਕੋਈ ਪਿਛਲੇ ਮੌਕੇ ਗਾਉਂਦਾ ਹੁੰਦਾ ਸੀ, ਪਗੜੀ ਸੰਭਾਲ ਜੱਟਾ ਪਗੜੀ ਸੰਭਾਲ। ਇਸ ਪਗੜੀ ਨੂੰ ਨਾ, ਗੁਰੂ ਦੀ ਪਗੜੀ ਨੂੰ, ਗੁਰੂ ਦੀ ਇੱਜ਼ਤ ਨੂੰ ਸੰਭਾਲਣਾ ਬੜਾ ਔਖਾ ਹੈ। ਔਰ ਮਹਾਰਾਜ ਦੀ ਕਿਰਪਾ ਜਿਨ੍ਹਾਂ ਉੱਤੇ, ਨੋਬਡੀ ਇਜ਼ ਪਰਫੈਕਟ ਇਨ ਦਿਸ ਵਰਲਡ, ਵੀ ਹੈਵ ਹੰਡਰਡਸ ਆਫ ਥਾਊਜ਼ੰਡਸ ਆਫ ਫੋਲਟਸ, ਐਂਡ ਆਈ ਥਿੰਕ ਆਮ ਦ ਗ੍ਰੇਟੈਸਟ ਸਿਨਰ ਇਨ ਦਿਸ ਵਰਲਡ, ਯੈਟ ਆਈ ਹੈਵ ਹੋਪ, ਮੈਨੂੰ ਆਸ ਹੈ ਕਿ ਸਤਿਗੁਰ ਕਿਸੇ ਦਿਨ ਕਿਰਪਾ ਕਰਨਗੇ, ਮੈਨੂੰ ਪਾਪੀ ਨੂੰ ਤਾਰ ਲੈਣ। ਮਹਾਰਾਜ ਸ਼ਬਦ ਪੜਿਆ ਹੈ, ਹੇ ਠਾਕੁਰ, ਉਹ ਮਾਈ ਮਾਲਕ, ਬੜਾ ਕਮਾਲ ਦਾ ਸ਼ਬਦ ਹੈ, ਨੋਟ ਐਂਡ ਐਕਸਪਲੇਨ। ਹੇ ਠਾਕੁਰ, ਹਾਂ ਦਾਸ, ਆਈ ਵੀ ਹੰਬਲ ਸਰਵੈਂਟ, ਮੈਂ ਨਿਰਗੁਣ, ਗੁਣ ਰਿਕੁਆਇਰ ਨੋ ਕੁਆਲਿਟੀਜ਼, ਫੁੱਲ ਆਫ ਫੋਲਟਸ। ਨਾਨਕ ਦੀਜੇ ਨਾਮਦਾਨ, ਓ ਮਾਈ ਲਾਰਡ, ਗੁਰੂ ਨਾਨਕ ਸਾਹਿਬ ਮਹਾਰਾਜ ਸੇਸ, ਗਿਵ ਮੀ ਦ ਗਿਫਟ ਆਫ ਯੋਰ ਨੇਮ, ਰਾਖੋ ਹੀ ਏ ਪ੍ਰੋਏ, ਮੇ ਆਈ ਲਵ ਯੂ ਵਿਦ ਮੈਂਬਰਿੰਗ ਯੋਰ ਨੇਮ, ਐਂਡ ਮੇ ਇਟ ਡਿਵੈਲਪ ਇਨ ਮਾਈ ਹਾਰਟ, ਮੇ ਯੂ ਡਿਵੈਲਪ ਇਨ ਮਾਈ ਹਾਰਟ,

हर हर कथा निराली।

ਇਸ ਦੇ ਨਾਲ ਜੋੜੀ ਦਾ ਬੜਾ ਸੰਬੰਧ ਹੈ। ਇਹ ਜੋੜੀ ਵਾਲਾ ਜੇ ਕਮਜ਼ੋਰ ਹੋਵੇ ਨਾ ਤੇ ਰਸ ਜਿਹੜਾ ਉਹਦੇ ਚ ਬਹੁਤ ਫਰਕ ਰਹਿ ਜਾਂਦਾ। ਜੋੜੀ ਵਾਲਾ ਪ੍ਰਵੀਨ ਹੋਵੇ ਤੋ ਗਾਇਨ ਵਾਲਾ ਭਾਵੇਂ ਢਿੱਲਾ ਵੀ ਹੋਵੇ ਨਾ ਉਹਦਾ ਰਸ ਪੂਰਾ ਹੋ ਜਾਂਦਾ। ਜਿਵੇਂ ਹੁਣ ਮੈਂ ਢਿੱਲਾ ਤੇ ਭਾਈ ਸਾਹਿਬ ਮੇਰੇ ਉੱਪਰ ਸਵਾਰ ਨੇ ਇਸ ਵੇਲੇ, ਤੋ ਹੁਣ ਮੈਂ ਤੁਹਾਨੂੰ ਦੋ ਸ਼ਬਦ ਸ਼ਰਵਣ ਕਰਾਉਣੇ ਆ। ਇੱਕ ਤਾਂ ਸਿੰਘ ਸਾਹਿਬ ਦਾ ਹੁਕਮ ਮੰਨਣਾ ਤੇ ਇੱਕ ਮੇਰੀ ਆਪਣੀ ਮਰਜ਼ੀ ਹੈ। ਸਿੰਘ ਸਾਹਿਬ ਦਾ ਜਿਹੜਾ ਹੁਕਮ ਹੈ ਉਹ ਹੈ ਪੜਤਾਲ ਦਾ। ਤੋ ਪੜਤਾਲ ਉੱਥੇ ਬੈਠਿਆਂ ਬੈਠਿਆਂ ਮੇਰੇ ਧਿਆਨ ਚ ਆਇਆ ਕਿ ਚਾਰ ਤਾਲ ਪੜਤਾਲ ਵਿੱਚ ਗਾਣੇ ਹਨ। ਤੋ ਚਾਰ ਤਾਲ ਦਾ ਮਤਲਬ ਸਮਝ, ਚਾਰ ਤਾਲਾਂ ਦੇ ਵਿੱਚ, ਚਾਰ ਤਾਲਾਂ ਵਿੱਚ ਕਿਹੜੇ ਕਿਹੜੇ ਤਾਲ? ਇੱਕ ਤਾਲ, ਦੋ ਤਾਲ, ਤਿੰਨ ਤਾਲ, ਚਾਰ ਤਾਲ। ਚਾਰ ਤਾਲ ਹੋ ਗਏ। ਜੇ ਅਸੀਂ ਕਹੀਏ ਜੀ ਚਾਰ ਤਾਲ ਵਿੱਚ ਪੜਿਆ, ਤਾਲ ਤਾਂ ਇੱਕ ਹੀ ਪੜਿਆ ਤੇ ਚਾਰ ਕਿਸ ਤਰ੍ਹਾਂ ਹੋਇਆ ਜੀ? ਤੋ ਚਾਰ ਤਾਲ ਹੈ, ਇੱਕ ਤਾਲ, ਦੋ ਤਾਲ, ਤਿੰਨ ਤਾਲ ਔਰ ਚਾਰ ਤਾਲ। ਤੋ ਸ਼ਬਦ ਵੀ ਮੈਂ ਉੱਥੇ ਬੈਠ ਕੇ ਚੁਣਿਆ, ਉਸ ਦੀਆਂ ਪੰਕਤੀਆਂ ਵੀ ਚਾਰ ਹੀ ਨੇ। ਵਿਸਰ ਗਈ ਸਭ ਤਾਤ ਪੜਾਈ, ਜਬ ਤੇ ਸਾਧ ਸੰਗਤ ਮੁਲ ਪਾਈ। ਨਾ ਕੋ ਵੈਰੀ ਨਾ ਹੀ ਬੇਗਾਨਾ, ਸਗਲ ਸੰਗ ਹਮ ਕੋ ਬਣ ਆਈ। ਜੋ ਪ੍ਰਭ ਕੀਨੋ ਸੋ ਪਲ ਮਾਨਿਓ, ਇਸ ਮਤ ਸਾਧੂ ਤੇ ਪਾਈ। ਸਭ ਮਹਿ ਰਵ ਰਹਿਆ ਪ੍ਰਭ ਏਕੈ, ਏਖ ਪੇਖ ਨਾਨਕ ਵਿਕਸਾਈ। ਚਾਰ ਪੰਕਤੀਆਂ ਔਰ ਚਾਰ ਹੀ ਤਾਲ ਨੇ। ਤੇ ਮਹਾਰਾਜ ਕਹਿਣ ਲੱਗੇ ਵੀ ਪੰਕਤੀਆਂ ਵੀ ਚਾਰ ਤੇ ਤਾਲ ਵੀ ਚਾਰ ਤੇ ਰਾਗ ਵੀ ਚਾਰ ਹੀ ਕਰਦੇ। ਮੈਂ ਕਿਹਾ ਸਤਿਮਾ ਜੀ ਉੱਥੇ ਹੁਣੇ ਬੈਠਿਆ ਬੈਠਿਆ ਹੁਕਮਨਾਮਾ ਹੋਇਆ। ਤੋ ਚਾਰ ਤਾਲ, ਚਾਰ ਪੰਕਤੀਆਂ ਔਰ ਚਾਰ ਹੀ ਰਾਗ। ਰਾਗ ਉਹ ਕਹਿਣ ਲੱਗੇ ਵੀ ਚਾਰੇ ਭਰਾ ਹੀ ਹੋਣ। ਮੈਂ ਕਿਹਾ ਜੀ ਭਰਾ ਚਾਰੇ ਕਿਸ ਤਰ੍ਹਾਂ? ਉਹ ਕਹਿਣ ਲੱਗੇ ਇਸ ਤਰ੍ਹਾਂ, ਇੱਕ ਮਾਲ ਕੌਂਸ ਹੈ, ਇੱਕ ਚੰਦਰ ਕੌਂਸ ਹੈ, ਇੱਕ ਸੂਰਜ ਕੌਂਸ ਹੈ, ਇੱਕ ਜੋਗ ਕੌਂਸ ਹੈ। ਇਹ ਚਾਰੇ ਭਰਾ ਨੇ। ਤੋ ਉਹਨਾਂ ਚਾਰਾਂ ਦੇ ਸਰੂਪ ਮੈਂ ਤੁਹਾਨੂੰ ਦਰਸ਼ਨ ਕਰਾਵਾਂਗਾ। ਔਰ ਚਾਰੇ ਤਾਲ ਨੇ, ਚਾਰੇ ਨਾਲ ਪੰਕਤੀਆਂ ਨੇ। ਸਰਵਣ ਕਰਨਾ ਰਾਗ ਮਾਲ ਕੌਸ ਤੋਂ ਆਰੰਭ ਹੈ।

ਪੰਚਮ ਲਗਾਉਣ ਨਾਲ ਇਸ ਸੂਰਜ ਕੌਂਸ ਬਣ ਜਾਂਦਾ ਹੈ। ਔਰ ਜੋ ਕੌਂਸ ਯੋਗ ਰਾਗ ਦੇ ਨਾਲ ਕੌਂਸ ਮਿਲਾਪ ਦੇ ਨਾਲ ਜੋ ਕੌਂਸ ਬਣ ਜਾਂਦਾ ਹੈ।

दो ताल तीसरी पंक्ति। और सूर्य कौन सा?

ਵਿੱਚ ਹਰ ਵੇਲੇ ਕਰਕ ਪੈ ਰਹੀ ਹੈ, ਤਕਲੀਫ ਹੋ ਰਹੀ ਹੈ ਔਰ ਇਹੋ ਜਿਹੀ ਮੁਸ਼ਕਲ ਦਾ ਮੇਰੇ ਪ੍ਰਭੂ ਕੇਵਲ ਇੱਕ ਹੀ ਇਲਾਜ ਹੈ ਕਿ ਤੂੰ ਕਿਰਪਾ ਕਰਕੇ ਆਪਣੇ ਸੇਵਕਾਂ ਦੀ ਰੱਖਿਆ ਕਰੇ। ਰਾਮ ਰਾਏ ਹੋਏ ਵੈਦ ਬਨਵਾਰੀ, ਆਪਣੇ ਸੰਤਾਂ ਲੇ ਹੋ ਉਬਾਰੀ। ਇਸ ਅਵਸਥਾ ਵਿੱਚ ਵੀ ਮੇਰੇ ਪ੍ਰਭੂ ਕੇਵਲ ਤੂੰ ਹੀ ਮੇਰੀ ਰੱਖਿਆ ਕਰ ਸਕਦਾ, ਤੂੰ ਹੀ ਮੈਨੂੰ ਪੂਰਨਤਾ ਵੱਲ ਲਿਜਾ ਸਕਦਾ, ਮੇਰੇ ਉੱਤੇ ਕਿਰਪਾ ਕਰ ਤਾਂ ਕਿ ਤੇਰੇ ਨਾਲ ਮਿਲਾਪ ਹੋ ਕੇ ਮੇਰਾ ਜੀਵਨ ਸਫਲ ਹੋ ਸਕੇ।

ਖੁਲਾਸਾ ਮਹੱਲਾ ਚੌਥਾ ਚੰਦ ਕਰ ਚੌਥਾ ਤਨ ਤਨ ਸ੍ਰੀ ਗੁਰੂ ਰਾਮਦਾਸ ਤਨ ਤਨ ਸ੍ਰੀ ਗੁਰੂ ਰਾਮਦਾਸ।

ਲਾਇਆ ਗੁਰਸਿਰਜਨਹਾਰ, ਤਾਪ ਲਾਇਆ ਗੁਰਸਿਰਜਨਹਾਰ। ਸਤਿਗੁਰ ਆਪਣੇ ਕਉ ਬਲ ਜਾਏ, ਜਿਨ ਪੈਜ ਰੱਖੇ ਸਾਰੇ ਸੰਸਾਰ, ਜਿਨ ਪੈਜ ਰੱਖੇ ਸਾਰੇ ਸੰਸਾਰ। ਰਹੋ ਕਰਮਸਤਕ ਧਾਰ।